0: Okay, so listeners, shall we take a look at that weather? Now, before I start, though, you know, we know that it's typical British weather and it changes so many times during the day. Like, sometimes we get four seasons all in one. So let's have a look at that weather. So we've got highs of 18 and lows of 11, and there's going to be a light cloud and a breeze. But starting off in the morning, it is going to be a little bit sunny, and then during the day, we're going to get some light rain. Okay, so that was the weather here with Sunrise Radio. So here comes the next song. Hope you enjoy this next track.
1: ਸਕੀਨ ਲੋਹਾਰ ਆਸ਼ ਖੁਸ਼ੀ ਆਂਦਾ ਜੀ ਤੋਤਾ ਵਿਦਿਆ ਹੋ ਕੇ ਮਾਂ ਕੋਲੋਂ ਆਵੇ ਕੋਲ ਰਾਣੀ ਸੰਮੀ ਦੇ ਆ ਕੇ ਜਵਾਬ ਕਰਦਾ ਰਾਣੀ ਸੰਮੀ ਕੀ ਆਖਦੀ ਉੱਥੇ ਤੋਤਾ ਕੀ ਆਖਦਾ ਅਲਾ ਬਈ ਫਤਿਹ ਮੁੰਡਾ ਲੋਹਾਰ ਦਾ ਸ਼ਿਗਿਰਦਾ ਉਹ ਕੀ ਆਖਦਾ।